ਦੀ ਆ ਜੇ ਧੀਆ ਦੀ ਗਾਦਾਂ ਅੱਛਾ ਦੀ ਬਖਾ ਸ਼ਾਹ ਜਗੋ ਦੀ ਬਗਵਤ ਆਣ ਸਲਾਹ ਦੀ ਪਾਰੀ ਖੈਮਰ ਵੀਡੀਓ ਨਾ ਨੀ ਸ਼ੀ ਗੋ ਕਿਨ ਤੇਜ ਨਾ ਸਾ ਗੋ ਸ਼ੀ ਆਜ ਨਾ ਨੀ ਗੋ ਇਹ ਆਜ ਦੀ ਸਾਂ ਸ਼ੀ ਆਜ ਦੀ ਤੇ ਦਿਨ ਸ਼ੀ ਆਜ ਯਤੀਨ ਕੇਜ ਮਾਰੋ ਯਤੀ ਅੰਸ਼ੀਰ